0: ਸੱਚੀ ਸੱਚੀ ਕਹਿ ਰਿਹਾ ਸੂ
1: ਸੱਚੀ ਸੱਚੀ ਕਹਿ ਰਿਹਾ ਸੂ
0: ਔਰ ਨਹੀਂ ਤੱਕਾ ਬਾਜੀ ਕਰਮਾ ਕਰਕੇ ਮਿਲੀ ਸ਼ਠਾਣੀ ਮੇਰੇ ਆਧੇ ਅੰਗ ਕੀ ਸਾਜੀ ਦੁਨੀਆ ਮੈਂ ਥਕ ਬਹੁਤ ਫਿਰ ਸੇ ਪਾਪ ਕਰਨੀਆ ਬਾਜੀ ਲਖਮੀ ਚੰਦ